ਰਾਤ 11 ਕਹਿੰਦੇ ਆ ਜੱਟ ਪੱਟ ਕੇ ਲੈ ਜਾਂਦਾ ਹੈ ਕੋਪੜ ਖੋਲ ਕੇ ਤੁਰਜੂ ਅਗਲਾ ਫੜ ਕੇ ਰੱਖਿਆ ਨਹੀਂ ਜਾਂਦਾ ਕੱਲਾ ਹੀ ਫਰਦਾ ਲੰਡੀ ਤੇ ਅਗਲਾ ਟੱਕਿਆ ਨਹੀਂ ਜਾਂਦਾ।

0: best station up north. Check it out.
1: Hi guys, we're Sahara, and you're listening to us on Radio Sangam 107.9 FM. Keep it locked.
2: ਮੈਂ ਤੁਹਾਡਾ ਆਪਣਾ ਅਕਰਮ ਰਾਹੀ ਔਰ ਰੇਡੀਓ ਸੰਗਮ ਦੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਅਰਜ਼ ਕਰਨਾ।

0: ਸਿਕੰਦਰ ਔਰ ਤੁਸੀਂ ਸੁਣ ਰਹੇ ਹੋ ਸੁਣਦੇ ਰਹਿਣਾ ਰੇਡੀਓ ਸੰਗਮ
1: ਰੇਡੀਓ ਸੰਗਮ ਯੂ ਆਰ ਦ ਵਨ ਫॉर ਮੀ ਪੁਲਿੰਗ ਅਪ VIP ਵਿਦ ਆਦਿਲ ਹਾਸ਼ਮੀ ਬਾ ਮਾ ਸਾਈਡ ਔਨ ਅ ਨੈਚੁਰਲ ਹਾਈ ਸਮੂਥ ਫਲੋ ਵਿਦ ਮਾ ਮਨੀ ਔਨ ਮਾ ਮਾਈਂਡ ਦੈਟਸ ਵਾਈ ਯੂ ਆਰ ਲਿਸਨਿੰਗ ਟੂ SIB ਔਨ ਰੇਡੀਓ ਸੰਗਮ 107.9 FM ਕੀਪ ਇਟ ਲੌਕਡ
2: ਹਾਈ ਥਿਸ ਇਜ਼ ਉਮਰ ਮਲਿਕ ਐਂਡ ਯੂ ਆਰ ਲਿਸਨਿੰਗ ਰੇਡੀਓ ਸੰਗਮ 107.9 FM
3: ਹਾਈ ਐਵਰੀਵਨ ਦਿਸ ਇਜ਼ ਅਨੁਸ਼ਕਾ ਸ਼ਰਮਾ ਕੀਪ ਲਿਸਨਿੰਗ ਟੂ ਰੇਡੀਓ ਸੰਗਮ ਮੋਹ

0: दिन रात आपके साथ रेडियो संगम.
1: Have you had an accident driving your taxi? Has your income been affected? Need to get back on the road fast? Then contact Fast Track Solutions Limited, who are credit hire vehicle specialists. Fast Track Solutions will provide you with a plated taxi and make sure that you're back on the road fast. If you refer a friend who has been affected, then you could be entitled to up to £3,000 in a referral fee. We also deal in non-taxi vehicle hire. Refer a friend for a non-taxi hire and you could be entitled to a £1,000 referral fee.
2: We guarantee to repair your vehicle within 4 weeks, subject to terms and conditions.
1: Contact Haji Shkil anytime on 07977 317760
3: or visit Fast Track Solutions Limited, Muhammad Faraz Enterprise Centre, 633 Halifax Road, Liversedge, WF15 8HG.
4: ਮੈਂ ਜੀ ਦਰਵਾਜ਼ਾ ਤੇ ਖੋਲੋ
5: ਹਾਏ ਹਾਏ ਐਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
4: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
5: ਹੈ ਐਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
4: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ Chicken, lamb, beef, free-range chicken, organic chicken, hadiyala gosht, har kisam da boneless, gurde, kaleji, batere, taza machli, desi, murgi, balati kukad, siri paaye, bas banda liaye, pakaye te khaye, mehmana nu bulaye te sawab kamaye.
5: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
4: ਮੈਂ ਮਹਿਮਾਨਾਂ ਦਾ ਕਿਹਾ ਸੀ
5: ਕੀ ਕਿਹਾ ਜੇ ਫਿਰ ਆਖਿਓ
4: ਜੀ ਕੁਝ ਨਹੀਂ ਬਚਾਈਆਂ ਮੇਰੇ ਆ ਮੌਲਾ
6: ਇਹ ਦੋ ਤੋਂ ਐਸੇ ਹੀ ਲਗੇ ਰਹਿਣਗੇ ਆਪ ਜਾਈਏ ਹਾਜੀ ਸੋਬਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 ਐਚਐਮਸੀ ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257
7: Thinking about quitting smoking? The Kirklees Council Wellness Service is here to support you every step of the way. If you're ready to stop smoking, our friendly team can help. We offer free stop smoking support, including patches, vapes and gum, to help reduce cravings and make quitting easier. Stopping smoking improves your health, protects your family and saves you money for the things that really matter. And with our support, you're 3 times more likely to quit successfully than doing it alone. Getting started is quick and simple. Visit kirkleyswellnessservice.co.uk or call 01484 234 095 today. Kirklees Council Wellness Service. Quit for good.
8: इंसान बहुत मेहनत बहुत कोशिशों और लगन से अपना बिजनेस खड़ा करता है और उम्मीद करता है कि ज्यादा से ज्यादा लोग उनसे कनेक्ट करें यहां पर आते हैं हम यानी रेडियो संगम की एडवर्टाइजमेंट रेडियो संगम का बहुत बड़ा प्लेटफार्म यूज करें रेडियो संगम पर एडवर्टाइजमेंट करें और अपने बिजनेस की आवाज लाखों लोगों तक पहुंचाएं Brilliant advertisement opportunities and packages are available. Contact Radio Sangam team now on 01484 549947. That's 01484 549947.
9: Jagte rehna, jagte rehna.
10: So jaunga to kya hoga bhai?
9: Agar so jaoge to paratha stop ke mazedar jitne bhi parathe hain un sab se reh jaoge kyunki paratha stop leke aa raha hai aloo ka paratha, gobi ka paratha, mooli ka paratha, keema paratha, paratha pizza, paratha doner, paratha tikka aur iske sath साथ ठंडी लस्सी कड़क चाय और स्पेशल हलवा पूड़ी
10: स्टॉप अरे वाह पराठा स्टॉप
9: हां ना इसीलिए कहा जागते रहना और पराठा स्टॉप की ओपनिंग पर खसूसी नजर रखना क्योंकि पराठा स्टॉप आ रहा है नेक्स्ट टू सिलेक्ट
10: बस मैं अब नहीं सोऊंगा
9: पराठा स्टॉप 9 ब्लैक रोड हरिसफील्ड HD15HU ओपनिंग सून टेलीफोन 01484542700
11: आई बीन टास्क्ड टू गेट टू द नेकेड ट्रुथ अबाउट सक्सेसफुल लोकल एडवर्टाइजिंग
12: आर यू पीपिंग टॉम
11: सैडली इट वाज wasn't in there. So I pulled out my pencil to draw my own conclusions. It was broken. Yes, it was pointless. Then it hit me. Advertising on this local radio station's the answer. It's low cost, effective, and memorable.
13: To advertise here on Radio Sangam, click on radiosangam.co.uk, then advertising.
12: Come up and see me sometime.
11: Case closed.

0: 07977317760 or visit Fast Track Solutions Limited, Mohammed Faraz Enterprise Centre, 633 Halifax Road, Liversedge, WF15 8HG.
1: ਮੈਂ ਜੀ ਦਰਵਾਜ਼ਾ ਤੇ ਖੋਲੋ
2: ਹਾਏ ਹਾਏ ਐਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
1: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
2: ਹੈ ਐਨੇ ਸਾਰੇ ਗੋਸ਼ ਚਿਕਨ ਕੀਮਾ ਕਿੱਥੋਂ ਲੈ ਆਏ ਹੋ
1: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ Chicken, lamb, beef, free-range chicken, organic chicken, hadiyala gosht, har kisam da boneless, gurde, kaleji, batere, taza machli, desi murgi, balati kukad, siri paaye, bas banda liaye, pakaye te khaye, mehmana nu bulaye te sawab kamaye.
2: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
1: ਮੈਂ ਮਹਿਮਾਨਾਂ ਦਾ ਕਿਹਾ ਸੀ
2: ਕੀ ਕਿਹਾ ਜੇ ਫਿਰ ਆਖਿਓ
1: ਜੀ ਕੁਝ ਨਹੀਂ ਬਚਾਈਆਂ ਮੇਰਿਆ ਮੌਲਾ
3: ਇਹ ਦੋ ਤੋਂ ਐਸੇ ਹੀ ਲਗੇ ਰਹਿਣਗੇ ਆਪ ਜਾਈਏ ਹਾਜੀ ਸਵਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇ 1 ਬਲੈਕ ਰੋਡ ਬਰਕਵੀ ਹਰਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 ਐਚਐਮਸੀ ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257 कुल नफ्स जायकतुल मौत हर नफ्स को चखना है मौत का जायका कब्र का कुतबा यानी हेडस्टोन बनवाना हो या कब्र को पुख्ता कराने का इरादा हो यानी क्रॉस राउंडिंग मदनी मेमोरियल ड्यूसबरी ग्रेनाइट और मार्बल से बने हेडस्टोन और क्रॉस राउंडिंग खूबसूरत मजबूत पायदार आला क्वालिटी और गारंटी के साथ और نہایت معقول कीमतों के साथ मदनी मेमोरियल ड्यूसबरी पिछले 20 साल से आपकी खिदमत में पेश पेश
4: हेड ऑफिस मदनी मेमोरियल्स यूनिट 1 154 ब्रैडफोर्ड रोड ड्यूसबरी वेस्ट यॉर्कशायर WF13 2HA टेलीफोन 01924 466771 Mobile 07971 092790 Please remember branches in Birmingham, Manchester and Sheffield also.
3: क्या आप अपना कॉन्फिडेंस लेवल बढ़ाना चाहते हैं
5: क्या आप 52 कंट्रीज में अपनी आवाज पहुंचाना चाहते हैं
6: क्या आप अपनी फैन फॉलोइंग बनाना चाहते हैं
7: क्या आप टेक्नोलॉजी को और सीखना चाहते हैं
5: क्या आपको मीडिया में काम करने का शौक है
3: और क्या आप भी उस हॉट सीट का एक्सपीरियंस करना चाहते हैं जहां से हमारे प्रेजेंटर्स आप तक अपनी आवाज पहुंचाते हैं
5: तो सुनिए रेडियो संगम इज लुकिंग फॉर वॉलंटियर प्रेजेंटर्स
8: यस Join the UK's most followed Asian radio station, Radio Sangam.
7: Abhi call kijiye 01484-549947.
3: Training will be provided.
1: Chai chahiye to phir?
9: Go chai.
1: Kabhi bhi chahiye to phir?
9: Go chai.
1: Din ko chahiye, raat ko chahiye, har waqt chahiye to phir?
9: Go chai.
10: Need a proper chai fix for when you're on the go? Skip the queue and head to Go Chai, serving the people's favourite, karak chai, creamy Kashmiri chai, coffee and much more. Made fresh at the touch of a button. Perfect taste. Perfect temperature and hard to beat on price. Available 24/7. Find Go Chai at your local petrol station. For exact locations, visit gochai.co.uk. Go Chai, proper chai, anytime.

सुना है लोग उसे आंख भर के देखते हैं चलो कुछ रोज उसके शहर में ठहर के देखते हैं शबाना जी रिफत साहबा आई थिंक सुन रहे होंगे तुसी क्या है कि मेरा बाजी रिफत नूं सलाम भेज दियो हां जी साड़ी डाक जा रही है उन्हां कोले पहुंच गई होनी है तुहाडा सलाम खूब पहुंचा होना एसी उस्ताद गुलाम अली होना दी आवाज ਤੁਹਾਡੇ ਪਿਆਰੇ ਜੀ ਰੇਡੀਓ ਰੇਡੀਓ ਸੰਗਮ ਦੀ ਪੇਸ਼ਕਸ਼ ਤੇ ਸ਼ਬਾਨਾ ਜੀ ਤੁਹਾਡੀ ਬੜੀ ਮਿਹਰਬਾਨੀ ਹੈ ਟੀ ਟਾਈਮ ਅੱਛਾ ਚਾਹ ਗਰਮ ਗਰਮ ਦਾ ਕੱਪ ਭੇਜਤਾ ਤੁਸੀਂ ਬਹੁਤ ਸ਼ੁਕਰੀਆ ਵੈਸੇ ਵੀ ਅੱਜ ਬਾਰਿਸ਼ ਹੋ ਰਹੀ ਹੈ ਚਾਹ ਪੀਣ ਨੂੰ ਜੀ ਕਰੀ ਜਾਂਦਾ ਸੀ ਮੇਰਾ

ਜਾ ਗਲਮ ਮਿਰਜਾ ਗਾਬਲ ਗਲ ਗਲ ਬੁਣਨ ਗਏ ਕਲਾਮ ਸਕੂਲਾਂ ਦੇ ਵਿੱਚ ਸੁਣਤੇ ਆਏ ਲਾਇਬ੍ਰੇਰੀਆਂ ਦੇ ਵਿੱਚ ਤੁਹਾਨੂੰ ਆਮ ਹੀ ਮਿਲਣਗੇ ਤੇਰੇ ਕੂਚੇ ਸੇ ਹਮ ਨਿਕਲੇ

İsma Seba. Tahir Sağ. Bradford Road. ਇਹ ਵੀ ਓਪਨ ਮਾਰਕੀਟ 'ਚ ਕਦੇ ਕਦੇ ਮਿਲਦੇ ਹੁੰਦੇ ਆ ਕਹਿੰਦੇ ਜੀ ਅਸੀਂ ਰੇਡੀਓ ਸੰਗਮ ਸੁਣਦੇ ਹਾਂ ਸਾਨੂੰ ਬੜਾ ਪਿਆਰਾ ਲੱਗਦਾ ਪ੍ਰੋਗਰਾਮ ਕਹਿੰਦੇ ਬੜੇ ਅੱਛੇ ਅੱਛੇ ਹੁੰਦੇ ਆ ਪੰਕ ਅਦਾ ਸੁਣਨ ਦੀ ਆਵਾਜ਼ ਆਪਾਂ ਸੁਣਦੇ ਹਾਂ ਇਹ ਗਜ਼ਲ ਮੈਂ ਤੁਹਾਡੇ ਨਾਲ ਕਰੂੰਗਾ ਟਾਈਮ ਬਿਲਕੁਲ ਭੱਜਿਆ ਜਾ ਰਿਹਾ ਕਹਿੰਦਾ ਰੋਕ ਸਕੋ ਤੋ ਰੋਕ ਲਓ ਕਹਿੰਦਾ ਅੱਖਾਂ ਲੱਗੀਆਂ ਬੇਪਰਵਾਹ ਦੇ ਨਾਲ ਆ ਕਈ ਇਸ ਤਰ੍ਹਾਂ ਵੀ ਹੋ ਜਾਂਦੀ ਹੈ

0: ਮੈਂ ਕਿਹਾ ਜੀ ਦਰਵਾਜ਼ਾ ਤੇ ਖੋਲੋ
1: ਹਾਏ ਹਾਏ ਐਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
0: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ
1: ਹੈ ਐਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
0: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ ਚਿਕਨ ਲੈਂਬ ਬੀਫ ਫਰੀ ਰੇਂਜ ਚਿਕਨ ਔਰਗੈਨਿਕ ਚਿਕਨ ਹੱਡੀ ਵਾਲਾ ਗੋਸ਼ਤ ਹਰ ਕਿਸਮ ਦਾ ਬੋਨਲੈਸ ਗੁਰਦੇ ਕਲੇਜੀ ਬਟੇਰੇ ਤਾਜ਼ਾ ਮੱਛੀ ਦੇਸੀ ਮੁਰਗੀ ਬਲੈਤੀ ਕੁੱਕੜ ਸਿਰੀ ਪਾਏ ਬਸ ਬੰਦਾ ਲਿਆਏ ਪਕਾਏ ਤੇ ਖਾਏ ਮਹਿਮਾਨਾਂ ਨੂੰ ਬੁਲਾਏ ਤੇ ਸਵਾਬ ਕਮਾਏ
1: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅੱਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
0: ਮੈਂ ਮਹਿਮਾਨਾਂ ਦਾ ਕਿਹਾ ਸੀ
1: ਕੀ ਕਿਹਾ ਜੇ ਫਿਰ ਆਖਿਓ
0: ਜੀ ਕੁਝ ਨਹੀਂ ਬਚਾਈਆਂ ਮੇਰਿਆ ਮੌਲਾ
2: ਇਹ ਦੋ ਤੋਂ ਐਸੇ ਹੀ ਲਗੇ ਰਹੇਗੇ ਆਪ ਜਾਈਏ ਹਾਜੀ ਸਰਵਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 ਐਚਐਮਸੀ ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257
3: Thinking about quitting smoking? The Kirklees Council Wellness Service is here to support you every step of the way. If you're ready to stop smoking, our friendly team can help. We offer free stop smoking support, including patches, vapes and gum, to help reduce cravings and make quitting easier. Stopping smoking improves your health, protects your family and saves you money for the things that really matter. And with our support, you're 3 times more likely to quit successfully than doing it alone. Getting started is quick and simple. Visit kirkleyswellnessservice.co.uk or call 01484 234095 today. Kirklees Council Wellness Service. Quit for good.
2: क्या आप अपना कॉन्फिडेंस लेवल बढ़ाना चाहते हैं?
4: क्या आप 52 कंट्रीज में अपनी आवाज पहुंचाना चाहते हैं?
5: क्या आप अपनी फैन फॉलोइंग बनाना चाहते हैं?
6: क्या आप टेक्नोलॉजी को और सीखना चाहते हैं?
4: क्या आपको मीडिया में काम करने का शौक है?
2: और क्या आप भी उस हॉट सीट का एक्सपीरियंस करना चाहते हैं जहां से हमारे प्रेजेंटर्स आप तक अपनी आवाज पहुंचाते हैं?
4: तो सुनिए, रेडियो संगम इज लुकिंग फॉर वॉलंटियर्स.

0: four-year-olds had precautionary checks. On the pitch, Liverpool missed the chance to move level on points with Manchester United with a 3-2 Premier League defeat. Tottenham have been looking to climb out of the bottom three at Aston Villa. Live to Josh Smith.
1: Where it's finished, Aston Villa 1, Tottenham Hotspur 2. The visitors 2-0 up at half-time, courtesy of Gallagher's effort from outside the box and Richarlison's header. They looked the only side in it throughout. Villa had a late consolation goal via the head of Buendia in the host's real only effort on goal. Spurs now out of the relegation zone at Villa Park. It's finished Villa 1, Spurs 2.
0: Elsewhere in the Scottish Premiership, Celtic got a 2-1 win at 10-man Hibs. And to the F1, Italian Kimi Antonelli has won the Miami Grand Prix. That's the latest. I'm Anna Bates.
2: Broadcasting to Huddersfield, Dewsbury, Batley, Birstall, Cleckheaton, Brickhouse, Elland, Halifax and beyond. This is your one and only Asian radio station. Radio Sangam, 107.9 FM.
3: ਮੈਂ ਕਿਹਾ ਜੀ ਦਰਵਾਜ਼ਾ ਤੇ ਖੋਲੋ
4: ਹਾਏ ਹਾਏ ਇੰਨੇ ਸਾਰੇ ਬੈਗ ਕਿਹਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
3: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੱਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ ਹੈ
4: ਇੰਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
3: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ Chicken, lamb, beef, free-range chicken, organic chicken, hadiyala gosht, har kisam da boneless, gurde, kaleji, batere, taza machli, desi murgi, balati kukad, siri paaye, bas banda liaye, pakaye te khaye, mehmana nu bulaye te sawab kamaye.
4: Bas te fir hun main apne ammi abbu te bhain bhraavan nu bula lani
3: hai. Main mehmana da kiya si.
4: Ki kiya je, fir aakhyo?
3: Ji kuch nahi bachaiyan mere maula.
5: Ye do to aise hi lage rahenge. Aap jaiye Haji Sobat Meat and Chicken inside Khadim Super Safe. One Black Road, Birkby, Huddersfield. Monday to Saturday, 9 to 7. And Sunday, 10 to 6. HMC approved, 100% halal. Telephone 01484-456-257. That's 01484-456-257.
6: जागते रहना जागते रहना
7: सो जाऊंगा तो क्या होगा भाई
6: अगर सो जाओगे तो पराठा स्टॉप के मजेदार जितने भी पराठे हैं उन सब से रह जाओगे क्योंकि पराठा स्टॉप लेके आ रहा है आलू का पराठा गोभी का पराठा मूली का पराठा कीमा पराठा पराठा पिज्जा पराठा डोनर पराठा टिक्का और इसके साथ-साथ ठंडी लस्सी कड़क चाय और स्पेशल हलवा पूरी
7: स्टॉप अरे वाह
6: हाँ ना इसीलिए कहा जागते रहना और पराठा स्टॉप की ओपनिंग पर खसूसी नजर रखना क्योंकि पराठा स्टॉप आ रहा है नेक्स्ट टू सिलेक्ट
7: बस मैं अब नहीं सोऊंगा
6: पराठा स्टॉप 9 ब्लैक रोड हडर्सफील्ड HD15HU ओपनिंग सून टेलीफोन 01484542700
8: चाय चाहिए तो फिर
9: गो चाय
8: कभी भी चाहिए तो फिर
9: गो चाय
8: दिन को चाहिए रात को चाहिए हर वक्त चाहिए तो फिर
9: गो चाय
10: need a proper chai fix for when you're on the go skip the queue and head to go chai serving the people's favorite kadak chai creamy kashmiri chai coffee and much more made fresh at the touch of a button perfect taste perfect temperature and hard to beat on price available 24/7 find go chai at your local petrol station for exact locations visit gochai.co.uk Go chai, proper chai, anytime.

0: ਮੈਂ ਕਿ ਜੀ ਦਰਵਾਜ਼ਾ ਤੇ ਖੋਲੋ
1: ਹਾਏ ਹਾਏ ਐਨੇ ਸਾਰੇ ਬੈਗ ਕਿਨੂੰ ਲੁੱਟ ਲਿਆ ਜੇ ਇਹ ਕਿੱਥੇ ਡਾਕਾ ਮਾਰ ਰਹੇ ਹੋ ਜੋਗੀ ਜੀ
0: ਓ ਜੀ ਵਾਸਕੋ ਡੇ ਗਾਮਾ ਨੇ ਤੇ ਅਮਰੀਕਾ ਡਿਸਕਵਰ ਕੀਤਾ ਸੀ ਤੇ ਮੈਂ ਅੱਜ ਹੈਡਸਫੀਲਡ ਵਿੱਚ ਗੋਸ਼ਤ ਦੀ ਦੁਕਾਨ ਲੱਭ ਲਿਆ ਹੈ ਹੈ
1: ਐਨੇ ਸਾਰੇ ਗੋਸ਼ਤ ਚਿਕਨ ਕੀਮਾ ਕਿੱਥੋਂ ਲੈ ਆਏ ਹੋ
0: ਖਾਦਮ ਸੁਪਰ ਸੇ ਬਰਕਵੀ ਦੇ ਅੰਦਰ ਹਾਜੀ ਸੋਬਤ ਮੀਟ ਐਂਡ ਚਿਕਨ ਵਾਲੇ ਪਲੀਏ ਲੋਕੇ ਸਾਫ ਸੁਥਰੀ ਦੁਕਾਨ ਫੁੱਲਾਂ ਵਰਗਾ ਤਾਜ਼ਾ ਗੋਸ਼ਤ ਮੁਨਾਸਬ ਕੀਮਤਾਂ 100% ਦਲਾਲ ਭਲੇ ਲੋਕ ਤੇ ਚੰਗੀ ਸਰਵਿਸ ਚਿਕਨ ਲੈਮ ਬੀਫ ਫਰੀ ਰੇਂਜ ਚਿਕਨ ਔਰਗੈਨਿਕ ਚਿਕਨ ਹੱਡੀ ਵਾਲਾ ਗੋਸ਼ਤ ਹਰ ਕਿਸਮ ਦਾ ਬੋਨਲੈਸ ਗੁਰਦੇ ਕਲੇਜੀ ਬਟੇਰੇ ਤਾਜ਼ਾ ਮੱਛੀ ਦੇਸੀ ਮੁਰਗੀ ਬਲੈਤੀ ਕੁੱਕੜ ਸਿਰੀ ਪਾਏ ਬਸ ਬੰਦਾ ਲਿਆਏ ਪਕਾਏ ਤੇ ਖਾਏ ਮਹਿਮਾਨਾਂ ਨੂੰ ਬੁਲਾਏ ਤੇ ਸਵਾਬ ਕਮਾਏ
1: ਬਸ ਤੇ ਫਿਰ ਹੁਣ ਮੈਂ ਆਪਣੇ ਅੰਮੀ ਅਬੂ ਤੇ ਭੈਣ ਭਰਾਵਾਂ ਨੂੰ ਬੁਲਾ ਲੈਣੀ ਆ
0: ਮੈਂ ਮਹਿਮਾਨਾਂ ਦਾ ਕਿਹਾ ਸੀ
1: ਕੀ ਕਿਹਾ ਜੇ ਫਿਰ ਆਖਿਓ
0: ਜੀ ਕੁਝ ਨਹੀਂ ਬਚਾਈਆਂ ਮੇਰੇ ਆ ਮੌਲਾ
2: ਇਹ ਦੋ ਤੋ ਐਸੇ ਹੀ ਲਗੇ ਰਹੇਗੇ ਆਪ ਜਾਈਏ ਹਾਜੀ ਸੋਬਤ ਮੀਟ ਐਂਡ ਚਿਕਨ ਇਨਸਾਈਡ ਖਾਦਿਮ ਸੁਪਰ ਸੇ 1 ਬਲੈਕ ਰੋਡ ਬਰਕਵੀ ਹਰਿਸਫੀਲਡ ਮੰਡੇ ਟੂ ਸੈਟਰਡੇ 9 ਟੂ 7 ਐਂਡ ਸੰਡੇ 10 ਟੂ 6 HMC ਅਪਰੂਵਡ 100% ਹਲਾਲ ਟੈਲੀਫੋਨ 01484456257 ਦੈਟਸ 01484456257 क्या आप अपना कॉन्फिडेंस लेवल बढ़ाना चाहते हैं
3: क्या आप 52 कंट्रीज में अपनी आवाज पहुंचाना चाहते हैं
4: क्या आप अपनी फैन फॉलोइंग बनाना चाहते हैं
5: क्या आप टेक्नोलॉजी को और सीखना चाहते हैं
3: क्या आपको मीडिया में काम करने का शौक है
2: और क्या आप भी उस हॉट सीट का एक्सपीरियंस करना चाहते हैं जहां से हमारे प्रेजेंटर्स आप तक अपनी आवाज पहुंचाते हैं
3: तो सुनिए रेडियो संगम इज लुकिंग फॉर वॉलंटियर प्रेजेंटर्स
6: यस जॉइन द यूकेस मोस्ट फॉलोड एशियन रेडियो स्टेशन रेडियो संगम
7: अभी कॉल कीजिए 01484549947
2: ट्रेनिंग विल बी प्रोवाइडेड
8: जागते रहना
9: सो जाऊंगा तो क्या होगा भाई
8: अगर सो जाओगे तो पराठा स्टॉप के मजेदार जितने भी पराठे हैं उन सब से रह जाओगे क्योंकि पराठा स्टॉप लेके आ रहा है आलू का पराठा गोभी का पराठा मूली का पराठा कीमा पराठा पराठा पिज्जा पराठा डोनर पराठा टिक्का और इसके साथ-साथ ठंडी लस्सी कड़क चाय और स्पेशल हलवा पूरी
9: स्टॉप अरे वाह पराठा स्टॉप
8: हां ना इसीलिए कहा जागते रहना और पराठा स्टॉप की ओपनिंग पर खसूसी नजर रखना क्योंकि पराठा स्टॉप आ रहा है नेक्स्ट टू सिलेक्ट
9: बस मैं अब नहीं सोऊंगा
8: पराठा स्टॉप 9 ब्लैक रोड हरिसफील HD15HU ओपनिंग सून टेलीफोन 01484542700
10: रोतों को हंसाने वाला दिलों को मिलाने वाला रेडियो संगम 107.9 FM